0: ਨਹੀਂ ਮਾਤਾ ਤੂੰ ਤੋਂ ਹੀ ਪਹਿਲਾਂ ਆ ਮੇਰਾ ਤੋਂ ਨੂੰ ਆਈ ਭਾਈ ਜੀ ਦੀ ਸਭ ਰਾਹ ਸਭ ਤੇ ਮੇਰਾ ਤੋਂ ਹੀ ਕੰਮ ਨਹੀਂ ਥੋੜਾ ਦੇ ਪਾਇਆ ਤਮਾਮ ਮੇਰਾ ਵੀ ਜੀ ਮੋਦ ਦਾ ਵਾ ਔਰ ਰੋ ਬਾਂਗਾ ਸਭ ਰਾਹ ਸਭ ਤੇ ਮੇਰਾ ਵਾ ਤਮਾਮ ਵਾਲਾ ਦੇਖਾ ਬਾਈ ਮੈਂ ਸੰਗ ਸਾਧੂ ਤੁਮਾ ਬਾਈ ਮੈਂ ਸੰਗ ਸਮਾਈ ਨਾ ਛੋਵਾਂ ਸਮਾਈ ਨਾ ਛੋਵਾਂ
1: ਦਾਉਂ ਯਾਂ ਤੁਮ ਖਾਮਾ ਬਾਈ ਕੀ ਖਾਬ ਮੈਂ ਸੰਗ ਲਿਆ ਦੇ ਆਸਰ ਤਮਨੀ ਕੀ ਦੀ ਤੁਮ ਦਾ ਸੁਨੀਲ ਬਾਈ ਉਹ ਜੋਲਾ ਕਤਰ ਤੋਈ ਤੋਈ ਫਾਰੇ ਮਨੀ ਲਾਮਨ ਯੰਗਰੀ ਉਹ ਗੋਲਾ ਰੋ ਦੋਗੋ ਕੀ ਲਾਸ ਮਜਾ ਕੀ ਨੁਗੀ ਤੋਬੋਈ ਸੀਮਾ ਫਾਇਲਾ ਹਾਂ
0: ਲਾਮੋ ਵਾਲਾ ਸਵਾਇਦਾ
1: ਯੰਗਰੀ ਦੇ ਥੀ ਕੀ ਫਾਇਲਾ ਹਾਂ
0: ਨਹੀਂ ਨਹੀਂ ਯੰਗਰੀ ਥੀ ਫਾਇਲਾ ਹਾਂ